ਅਕਾਲ ਦਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ ਦੇਖੋ ਯਾਰ ਨਾ ਇੰਟਰਨੈਟ ਪੇ ਸੋਸ਼ਲ ਮੀਡੀਆ ਪੇ ਜੋ ਹੈ ਨਾ ਵੋ ਅਲੱਗ ਅਲੱਗ ਤਰ੍ਹਾਂ ਕੇ ਪ੍ਰਾਣੀ ਜੋ ਹੈ ਵੋ ਆਤੇ ਹੈ ਇੱਕ ਤਰ੍ਹਾਂ ਕੇ ਪ੍ਰਾਣੀ ਇਹ ਵੀ ਆਤੇ ਹੈ ਕਿ ਜਬ ਵੋ ਆਪਕੋ ਫੋਲੋ ਕਰਤੇ ਹੈ ਰਾਈਟ ਵੋ ਫੋਲੋ ਬੈਕ ਅਗਰ ਆਪਨੇ ਨਹੀਂ ਕੀਆ ਤੋ ਵੋ ਬਾਰ ਬਾਰ ਆਪਕੋ ਫੋਲੋ ਕਰੇਂਗੇ ਐਨ ਫੋਲੋ ਕਰੇਂਗੇ ਮਤਲਬ ਮੈਂ ਉਨ ਲੋਗੋ ਸੇ ਯੇ ਚੀਜ਼ ਬੋਲਨਾ ਚਾਹੂੰਗੀ ਕਿ ਜਬ ਆਪ ਕਿਸੀ ਕੋ ਫੋਲੋ ਕਰਤੇ ਹੋ ਨਾ ਦੋਸਤ तो सामने वाले को पता लग जाता है अगर वो आपके फॉलो अनफॉलो बैक करने से आप अपनी और बेइज्जती करा रहे हो सो अगर आपको किसी को फॉलो करना है तो कर लीजिए लेकिन आप उससे ये एक्सपेक्ट कर रहे हो कि वो भी आपको फॉलो बैक करे उसके बाद आप ये वाली हरकतें कर रहे हो फॉलो अनफॉलो वाली भाई सबको पता लगता है यार ऐसी हरकतें ना किया कर रहे हैं।